ਕਟਾਰੀ ਮੁਰਦਾ ਸੁਨੀ ਨੇ ਜੁਗਤੇ ਕਰੀ ਨੇ ਜੋਨ ਇਹ ਕੜਾ ਬਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਵੀ ਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਤਾ।